0: सुनते रहिए FM 101।
1: दवाखाना प्रोफेसर सुलेमान वालों प्रोग्राम दी मेजबान ते तुहाडी चिट्ठियां दी तर्जमान साइमा तुहाडे सारयां दी खिदमत विच बहुत सारा सलाम पेश करदी है। सुने भैन भरा, तुहाडी भैन साइमा तुहानू मशवरा दिंदी है कि अपनी सेहत दी हमेशा हिफाजत करो ते जदों भी अपनी तबीयत विच जरा जी नागवारी तब्दील महसूस करो ते फौरन ही इलाज वल तवज्जो करो। ते बेहतरीन इलाज वास्ते पाकिस्तान दे मन्ने तने हर्बल एक्सपर्ट ते बैन अलकवामी शोहरत हासिल करने वाले जनाब प्रोफेसर सुलेमान साहब नु फौरी मिलो। सोनी पैन प्राओ दवाखाने दा पता ते फोन नंबर नोट फरमाओ। सुलेमान दवाखाना रजिस्टर्ड, पुल फ्लाईओवर बिल मुकाबिल मीनारे पाकिस्तान, मेन रावी रोड, लाहौर। फोन नंबर 042-377-27160 यानी 042-377-27160। मोबाइल नंबर है 03-400-414-2608 यानी 03-400-414-2608। ते साडा ईमेल एड्रेस है suleiman.dawakhana@gmail.com। जी सोने भैन भरा, हुण तुहानू उडीक होवेगी प्रोफेसर सुलेमान साहब दी माहिराना राय दी। ते जनाब इंतजार दियां घड़ियां होईयां खत्म, हुण तुसी मिलोगे पाकिस्तान दे नामवर गोल्ड मेडलिस्ट ते अवार्ड याफ्ता तबीब, पाकिस्तान तिब्बी फाउंडेशन दे सरबरा ते यूनानी मेडिकल कॉलेज दे साबिक वाइस प्रिंसिपल जनाब प्रोफेसर सुलेमान साहब नू। सुलेमान साहब वेलकम, खुश आमदीद जी आया नू ते प्रोग्राम विच तशरीफ आवरी दा शुक्रिया, मेहरबानी ते थैंक यू।
2: सहमा जी ताडा भी शुक्रिया, नवाजिश ते अनायत कि तुसी अदबी वेलकम कर रहे हो।
1: सुलेमान साहब ओ मकूला मशहूर है ना कि बाद बामुराद ते बेअदब बेमुराद, ऐसे लिए अदब जरूरी है ताकि बंदा बामुराद होवे। सुलेमान साहब प्रोग्राम दी इब्तिदा एस जवान दे SMS नाल करनी है
2: जी जी,
1: जेड़े रेस्ट करन दे बहुत ही शौकीन ने।
2: अच्छा,
1: अच्छा। ते कम करना इन्हां लई दूध दी नहर कढ़न दे बराबर है। फैजान कुरैशी साहब लिखदे ने, मैं तकरीबन सारा दिन ही आराम करना वा, हत्ता के पानी भी मुलाजिम ही लिया के दिंदा है। लो कर लो गल, की तुसी मैनू ही काम चोर कहंदे रहंदे हो। मेरे लिए जिस्मानी काम करना इंजे जिवें को हिमालिया अबूर करना। मेरा दिल करता है कि मैं हर वेले रेस्ट करता रहा, हर वेले थकन सुस्ती ते आवाजारी रहती है, हिम्मत बिल्कुल खत्म हो गई है। मेरी उम्र 28 साल है
2: जी।
1: मैं अपना मसला किसी नाल शेयर नहीं करता, बस सारा दिन घर ही रहना वा।
2: अच्छा।
1: मेरे घर वाले भी तंग आ गए ने, बराए करम दवाई पार्सल कर दियो। क्यों जी, है ना गल अजीब।
2: सहमा जी ए ते वाकई हैरानी ते परेशानी वाली जवानी है। बेटा जी मैं तुहाडे नाल मुखातब होके कह रहा कि जो हदों ज्यादा आराम तलबी काहली तिब्बी एतबार नाल बहुत ही खतरनाक हुंदी है, ते इस हवाले नाल मैं एक रिसर्च का जिक्र करना जरूरी समझना वा ताकि तुसी ते ताडे वर्गे दूजे लोग इस बुरी आदत तो छुटकारा हासिल करन। बेटा जी आस्ट्रेलिया की सिडनी यूनिवर्सिटी के माहरीन ने तहकीक विच दस्या है कि जेड़े बालग अफराद 11 घंटे आराम करते ने या सुस्ती काहली की वजह तो बैठे रहते ने, उन्हें च अचानक मौत के चांसिज 40% ज्यादा हो जाते हैं, क्योंकि ज्यादा बैठे रहने नाल शुगर ते हार्ट अटैक का खतरा भी बहुत ज्यादा हो जाता है। बेटा जी सुना रब ताड़ी हयाती करे, तुसी इस आदत नू फौरन ही छड़ दियो,
1: फौरन छड़ो
2: ते मैनू फौरन ही दवाखाने ते आके मिलो। मेरा अंदाजा बल्कि मैनू यकीन है कि तुसी किसे अंदरूनी पेचीदा बीमारी विच मुबतला हो जिंदे बाइस तुहानू नफसियाती प्रॉब्लम भी हो गई है, जिहड़ी इलाज तो बाद इंशाल्लाह बिल्कुल ठीक हो जाएगी
1: इंशाल्लाह ताला जी। फैजान साहब तुसी अपनी SMS दा जवाब सुनिया, हुण उठो ते काम करो ताकि तुसी सेहतयाब हो जाओ। सुलेमान साहब प्रोग्राम दी अगली ईमेल पेश खिदमत है जिहड़ी वाहिद रजा साहब ने तहरीर कीती
2: जी जी।
1: फरमांदे ने मेरे वालिद साहब नू हाई ब्लड प्रेशर दे नाल नाल जोड़ां विच दर्द भी हुंदा है, खास तौर ते गोडियां विच बहुत तकलीफ रहिंदी है ते दो सीढ़ियां चढ़ना भी मुहाल है। ਅਸੀਂ ਉਹਨਾਂ ਨੂੰ ਜੜੀ ਬੂਟੀਆਂ ਦੇ ਤੇਲ ਦੀ ਮਾਲਿਸ਼ ਵੀ ਕੀਤੀ ਹੈ, ਵਕਤੀ ਆਰਾਮ ਤੇ ਹੁੰਦਾ ਹੈ ਲੇਕਿਨ ਮੁਕੰਮਲ ਆਰਾਮ ਨਹੀਂ ਆਂਦਾ। ਬਰਾਏ ਕਰਮ ਦਵਾਈ ਪਾਰਸਲ ਕਰ ਦਿਓ ਜਿਹਦੇ ਨਾਲ ਆਰਾਮ ਆ ਜਾਏ।
2: ਮੇਰੇ ਭਾਈ ਇਹ ਤਾਂ ਤੁਸੀਂ ਯਕੀਨਨ ਜਾਣਦੇ ਹੀ ਹੋਵੋਗੇ ਕਿ ਇਹ ਦੋਨੋਂ ਬਿਮਾਰੀਆਂ ਹੀ ਬਹੁਤ ਪਰੇਸ਼ਾਨ ਕੁਨ ਨੇ ਤੇ ਇਹਨਾਂ ਦਾ ਮਤਵਾਤਰੀ ਇਲਾਜ ਬਹੁਤ ਹੀ ਜ਼ਰੂਰੀ ਹੈ, ਲਿਹਾਜ਼ਾ 2-4 ਦਿਨ ਦੇ ਇਲਾਜ ਤੋਂ ਬਾਅਦ ਦਵਾਈ ਹਰ ਗੀਤ ਨਹੀਂ ਛੱਡਣੀ, ਚਕਨਾਈ, ਨਮਕ, ਵੱਡਾ ਗੋਸ਼ਤ ਤੇ ਮਟਰਾਂ ਤੋਂ ਮੁਕੰਮਲ ਪਰਹੇਜ਼ ਕਰਨਾ ਹੈ।
1: ਹਾਂਜੀ,
2: ਗੋਡਿਆਂ ਤੇ ਮਿੱਠੇ ਤੇਲ ਜਾਂ ਰੋਗਨੇ ਜ਼ੈਤੂਨ ਦੀ ਮਾਲਿਸ਼ ਜ਼ਰੂਰ ਕਰੋ ਤਾਂ ਕਿ ਜੋੜਾਂ ਦੀ ਅਕਰਾਹਟ ਖਤਮ ਹੋ ਜਾਵੇ। ਮੈਂ ਦਵਾਈ ਪਾਰਸਲ ਕਰਾਈ ਹੈ ਜਿਹੜੀ ਯੂਰਿਕ ਐਸਿਡ ਤੇ ਕੋਲੇਸਟ੍ਰੋਲ ਲੈਵਲ ਨੂੰ ਤਬਾਹੀ ਹਾਲਤ ਤੇ ਲਿਆਏਗੀ,
1: ਬਿਲਕੁਲ,
2: ਜਿੰਦੇ ਬਾਅਦ ਬਲੱਡ ਪ੍ਰੈਸ਼ਰ ਨਾਰਮਲ ਰਹੇਗਾ ਤੇ ਇਨਸ਼ਾਅੱਲਾ ਜੋੜਾਂ ਦੇ ਦਰਦ ਨੂੰ ਵੀ ਫਾਇਦਾ ਹੋਵੇਗਾ
1: ਇਨਸ਼ਾਅੱਲਾ ਤਾਲਾ ਜੀ। ਅੱਲਾ ਪਾਕ ਜ਼ਰੂਰ ਕਰਮ ਫਰਮਾਏਗਾ। ਸੁਲੇਮਾਨ ਸਾਹਿਬ
2: ਜੀ,
1: ਪ੍ਰੋਗਰਾਮ ਦੀ ਅਗਲੀ ਈਮੇਲ ਪੜ੍ਹਨੀ ਆ ਜਿਹੜੀ ਕਾਸ਼ੀ ਭੱਟੀ ਸਾਹਿਬ ਨੇ ਤਹਿਰੀਰ ਕੀਤੀ ਹੈ।
2: ਜੀ ਜੀ,
1: ਲਿਖਦੇ ਨੇ ਕਿ ਮੋਹਤਰਮ ਹਕੀਮ ਸਾਹਿਬ, ਅੱਲਾ ਦੀ ਮਿਹਰਬਾਨੀ ਨਾਲ ਮੇਰੀ ਇੱਕ ਬੇਟੀ ਹੈ ਜਿਹਦੀ ਉਮਰ ਤਕਰੀਬਨ 6 ਸਾਲ ਹੋ ਗਈ ਹੈ। ਮੈਂ ਕਾਫੀ ਇਲਾਜ ਕਰਵਾਇਆ ਲੇਕਿਨ ਮਜ਼ੀਦ ਔਲਾਦ ਨਹੀਂ ਹੋਈ। ਤੁਹਾਡੇ ਬਾਰੇ ਇੱਕ ਅਜ਼ੀਜ਼ ਨੇ ਦੱਸਿਆ ਹੈ ਕਿ ਤੁਸੀਂ ਬੇਔਲਾਦੀ ਦੀ ਬਿਮਾਰੀ ਦਾ ਬੜਾ ਚੰਗਾ ਇਲਾਜ ਕਰਦੇ ਹੋ, ਮਿਹਰਬਾਨੀ ਕਰਕੇ ਦਵਾਈ ਪਾਰਸਲ ਕਰ ਦਿਓ।
2: ਮੋਹਤਰਮ ਕਾਸ਼ਿਪ ਭਾਈ, ਤੁਸੀਂ ਜਿਹੜੀ ਤਫਸੀਲ, ਅਲਾਮਾਤ ਤੇ ਕੈਫੀਅਤ ਲਿਖੀਆਂ ਨੇ ਉਹ ਤੇ ਬਹੁਤ ਹੀ ਵਾਜ਼ਿਆ ਨੇ। ਸੋਹਣੇ ਰੱਬ ਨੇ ਕਈ ਐਸੀ ਜੜੀ ਬੂਟੀਆਂ ਨਿਆਇਤ ਕੀਤੀਆਂ ਨੇ ਜਿਨ੍ਹਾਂ ਦੀ ਹੈਰਤ ਅੰਗੇਜ਼ ਮੁਸਫੀਏ ਖੂਨ ਤਾਸੀਰ ਬਲੱਡ ਵਿੱਚ ਸ਼ਾਮਿਲ ਜ਼ਹਿਰੀਲੇ ਮਵਾਦ ਨੂੰ ਖਾਰਜ ਕਰਕੇ ਇਸ ਬਿਮਾਰੀ ਤੋਂ ਮਹਿਫੂਜ਼ ਰੱਖਦੀਆਂ ਨੇ।
1: ਬਿਲਕੁਲ ਸਹੀ, ਬਿਲਕੁਲ ਸਹੀ।
2: ਮੇਰੇ ਮੋਹਤਰਮ ਭਾਈ, ਫਿਕਰ ਦੀ ਕੋਈ ਗੱਲ ਨਹੀਂ, ਤੁਸੀਂ ਮੈਨੂੰ ਦਵਾਖਾਨੇ ਤੇ ਆ ਕੇ ਮਿਲੋ, ਮੈਂ ਤੁਹਾਡੀ ਬੇਗਮ ਵਾਸਤੇ ਦਵਾਈ ਤਿਆਰ ਕਰ ਦਿਆਂਗਾ ਤੇ ਇਹਤਿਆਤੀ ਤਦਾਬੀਰ ਤੇ ਦੂਜੀਆਂ ਗੱਲਾਂ ਬਾਰੇ ਗਾਈਡ ਵੀ ਕਰਾਂਗਾ। ਅੱਲਾ ਪਾਕ ਦੀ ਜ਼ਾਤ ਬੜੀ ਬੇਨਿਆਜ਼ ਸੀ। ਤੁਸੀਂ ਇੱਕ ਵਾਰੀ ਆਪਣੀ ਬੇਗਮ ਦਾ ਇਲਾਜ ਕਰਵਾ ਕੇ ਵੇਖੋ, ਸੋਹਣੇ ਰੱਬ ਦੀ ਕਰਮ ਨਵਾਜ਼ੀ ਨਾਲ ਇਹ ਬਿਮਾਰੀ ਇਨਸ਼ਾਅੱਲਾ ਬਿਲਕੁਲ ਠੀਕ ਹੋ ਜਾਏਗੀ ਤੇ ਸੋਹਣਾ ਰੱਬ ਤੁਹਾਡੀ ਦਿਲੀ ਮੁਰਾਦਾਂ ਨੂੰ ਵੀ ਜ਼ਰੂਰ ਪੂਰਾ ਫਰਮਾਏਗਾ
1: ਇਨਸ਼ਾਅੱਲਾ ਜੀ। ਕਿਉਂ ਨਹੀਂ, ਸੋਹਣਾ ਰੱਬ ਚਾਹੇ ਤੇ ਮਿੱਟੀ ਵੀ ਸ਼ਿਫਾ ਬਣ ਜਾਂਦੀ ਹੈ। ਸੁਲੇਮਾਨ ਸਾਹਿਬ
2: ਜੀ,
1: ਸ਼ਾਰਟ ਬ੍ਰੇਕ ਦੀ ਟੱਲੀ ਵੱਜ ਗਈ ਹੈ।
2: ਅੱਛਾ,
1: ਲਿਹਾਜ਼ਾ ਮੈਂ ਹੁਣੇ ਆਈ। ਤੁਸੀਂ ਸ਼ਾਰਟ ਬ੍ਰੇਕ ਦੇ ਨਾਲ ਸ਼ਾਰਟ ਰੈਸਟ ਵੀ ਕਰੋ। ਸੋਹਣੇ ਭੈਣ ਭਰਾਓ, ਦੁਨੀਆ ਦੀ ਹਰ ਸ਼ੈਅ ਤੋਂ ਜ਼ਿਆਦਾ ਆਪਣੀ ਸਿਹਤ ਦੀ ਹਿਫਾਜ਼ਤ ਕਰੋ, ਕਿਉਂਕਿ ਸਿਹਤ ਨਹੀਂ ਤੇ ਕੁਝ ਨਹੀਂ। ਬਿਮਾਰੀਆਂ ਦੇ ਮੁਕੰਮਲ ਤਸ਼ਖੀਸ ਤੇ ਕਾਮਯਾਬ ਹਰਬਲ ਟ੍ਰੀਟਮੈਂਟ ਵਾਸਤੇ ਪਾਕਿਸਤਾਨ ਦੇ ਸਫੇ ਅਵਲ ਦੇ ਹਰਬਲ ਐਕਸਪਰਟ ਜਨਾਬ ਪ੍ਰੋਫੈਸਰ ਸੁਲੇਮਾਨ ਸਾਹਿਬ ਨੂੰ ਫੌਰੀ ਮਿਲੋ ਤੇ ਸਾਡਾ ਪਤਾ ਨੋਟ ਕਰ ਲਓ। ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਲ ਮਿਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 042-377-2760, ਯਾਨੀ 042-377-2710. ਮੋਬਾਈਲ ਨੰਬਰ ਏ 03004142608, ਯਾਨੀ 03004142608 ਤੇ ਸਾਡਾ ਈਮੇਲ ਐਡਰੈਸ ਏ suleiman.dawakhana@gmail.com। ਜੀ ਭੈਣ ਭਰਾਓ, ਪਤਾ ਤੁਹਾਨੂੰ ਮਿਲ ਗਿਆ ਤੇ ਹੁਣ ਪੇਸ਼ ਖਿਦਮਤ ਹੈ ਤੁਹਾਡੇ ਬਾਕੀ ਈਮੇਲ ਤੇ SMS। ਸੁਲੇਮਾਨ ਸਾਹਿਬ
2: ਜੀ,
1: ਪ੍ਰੋਗਰਾਮ ਦੀ ਅਗਲੀ ਈਮੇਲ ਯਾਸਰ ਮਹਿਮੂਦ ਸਾਹਿਬ ਨੇ ਤਹਿਰੀਰ ਕੀਤੀ ਹੈ।
2: ਜੀ ਜੀ,
1: ਫਰਮਾਂਦੇ ਨੇ ਮੈਂ BA ਦਾ ਸਟੂਡੈਂਟ ਹਾਂ, 3-4 ਮਹੀਨੇ ਪਹਿਲਾਂ ਮੈਂ ਇੱਕ ਡਾਇਟ ਕੋਰਸ ਇਸਤੇਮਾਲ ਕੀਤਾ ਸੀ ਤਾਂ ਕਿ ਮੇਰਾ ਜਿਸਮ ਸਟਰੋਂਗ ਹੋ ਜਾਏ ਤੇ ਜਿਸਮ ਵਿੱਚ ਤਾਕਤ ਭਰ ਜਾਏ, ਕਿਉਂਕਿ ਮੈਂ ਵੇਟ ਲਿਫਟਰ ਹਾਂ। ਉਸ ਕੋਰਸ ਤੋਂ ਬਾਅਦ ਮੇਰੀ ਤੇ ਹਾਲਤ ਹੀ ਵਿਗੜ ਗਈ, ਮੈਨੂੰ ਤੇ ਉਹ ਕੋਰਸ ਪੁੱਠਾ ਹੀ ਪੈ ਗਿਆ ਤੇ ਜਿਸਮ ਵਿੱਚ ਗਰਮੀ ਹੋ ਗਈ, ਮੂੰਹ ਵਿੱਚ ਦਾਣੇ ਨਿਕਲ ਆਏ, ਭੁੱਖ ਖਤਮ ਹੋ ਗਈ, ਤਾਕਤ ਦੀ ਬਜਾਏ ਮੈਨੂੰ ਆਪਣੇ ਜਿਸਮ ਵਿੱਚ ਸ਼ਦੀਦ ਕਮਜ਼ੋਰੀ ਮਹਿਸੂਸ ਹੋ ਰਹੀ ਹੈ। ਮੈਂ ਬਹੁਤ ਪਰੇਸ਼ਾਨ ਹਾਂ। ਮੇਰੇ ਨਾਲ ਤੇ ਉਹੀ ਹੋਇਆ ਜਿਹੜਾ ਇਸ ਸ਼ੇਰ ਵਿੱਚ ਨਾ ਖੁਦਾ ਹੀ ਮਿਲਾ ਨਾ ਵਿਸਾਲੇ ਸਨਮ, ਨਾ ਇਧਰ ਕੇ ਰਹੇ ਨਾ ਉਧਰ ਕੇ। ਮੈਂ ਗੁਜ਼ਾਰਿਸ਼ ਕਰਨਾ ਕਿ ਮਿਹਰਬਾਨੀ ਕਰਕੇ ਕੋਈ ਆਲਾ ਕਿਸਮ ਦੀ ਦਵਾਈ ਪਾਰਸਲ ਕਰ ਦਿਓ।
2: ਬੇਟਾ ਜੀ, ਤੁਹਾਡਾ ਤਹਿਰੀਰ ਕਰਦਾ ਸ਼ੇਰ ਇਸ ਗੱਲ ਦਾ ਸਬੂਤ ਹੈ ਕਿ ਤੁਸੀਂ ਆਪਣੀ ਗਲਤੀ ਨੂੰ ਤਸਲੀਮ ਕਰ ਰਹੇ ਹੋ ਕਿ ਗਲਤ ਦਵਾਈ ਇਸਤੇਮਾਲ ਨਹੀਂ ਕਰਨੀ ਚਾਹੀਦੀ, ਕਿਉਂਕਿ ਗਲਤ ਦਵਾਈ ਦੇ ਅਸਰਾਤ ਵੀ ਗਲਤ ਹੁੰਦੇ ਨੇ। ਬੇਟਾ ਜੀ, ਇਹ ਵੀ ਯਾਦ ਰੱਖੋ ਕਿ ਜ਼ਿੰਦਗੀ ਬੜੀ ਕੀਮਤੀ ਚੀਜ਼ ਹੈ ਤੇ ਇਹਦੀ ਹਿਫਾਜ਼ਤ ਕਰਨਾ ਸਾਡਾ ਮਜ਼ਹਬੀ ਫਰੀਜ਼ਾ ਹੈ। ਬੇਟਾ ਜੀ, ਇਹ ਗਲਤ ਦਵਾਈ ਦਾ ਰਿਐਕਸ਼ਨ ਹੈ, ਯਾਦ ਰੱਖੋ ਜੇ ਇਹ ਹਾਲਤ ਰਹੀ ਤੇ ਜਿਸਮਾਨੀ ਕਮਜ਼ੋਰੀ ਦੇ ਨਾਲ ਨਾਲ ਤੁਹਾਨੂੰ ਪੱਠਿਆਂ ਦੀ ਵੀ ਕਮਜ਼ੋਰੀ ਤੇ ਡਿਪਰੈਸ਼ਨ ਦੀ ਪ੍ਰੋਬਲਮ ਵੀ ਹੋ ਜਾਏਗੀ, ਜਿਹਦੇ ਬੁਰੇ ਅਸਰਾਤ ਤੁਹਾਡੀ ਅਮਲੀ ਜ਼ਿੰਦਗੀ ਤੱਕ ਜਾ ਸਕਦੇ ਨੇ। ਬੇਟਾ ਜੀ, ਇਹ ਦਵਾਈ ਪਾਰਸਲ ਕਰਾਉਣ ਵਾਲਾ ਮਾਮਲਾ ਨਹੀਂ, ਇਹਦੇ ਲਈ ਜ਼ਰੂਰੀ ਹੈ ਕਿ ਤੁਹਾਡੇ ਤਬਈ ਮਿਜ਼ਾਜ ਤੇ ਤੁਹਾਡੀ ਜਿਸਮਾਨੀ ਹਾਲਤ ਨੂੰ ਵੇਖ ਕੇ ਇਹਦੇ ਮੁਤਾਬਕ ਦਵਾਈ ਦਿੱਤੀ ਜਾਵੇ।
1: ਬਿਲਕੁਲ,
2: ਤੁਸੀਂ ਇੱਕ ਵਾਰੀ ਦਵਾਖਾਨੇ ਤੇ ਆ ਜਾਓ, ਮੈਂ ਤੁਹਾਡੇ ਲਈ ਇਲਾਜ ਤਜਵੀਜ਼ ਕਰ ਦਿਆਂਗਾ ਜਿਹਦੇ ਨਾਲ ਇਨਸ਼ਾਅੱਲਾ ਯੂਰਨ ਪ੍ਰੋਬਲਮ ਬਿਲਕੁਲ ਠੀਕ ਹੋ ਜਾਏਗੀ ਤੇ ਤੁਹਾਡੇ ਜਿਸਮ ਵਿੱਚ ਕੁਵਤ, ਚੁਸਤੀ ਤੇ ਤਵਾਨਾਈ ਦੇ ਨਾਲ ਨਾਲ ਤੁਹਾਡਾ ਜਿਸਮ ਸਡੋਲ, ਸਟਰੋਂਗ ਤੇ ਸਮਾਰਟ ਹੋ ਜਾਏਗਾ
1: ਇਨਸ਼ਾਅੱਲਾ ਤਾਲਾ ਜੀ, ਕਿਉਂ ਨਹੀਂ। ਜੀ ਮੋਹਤਰਮ, ਤੁਸੀਂ ਆਪਣੀ ਗਲਤੀ ਦਾ ਸਵਾਦ ਚੱਖ ਲਿਆ, ਹੁਣ ਫਕਤ ਪ੍ਰੋਫੈਸਰ ਸੁਲੇਮਾਨ ਸਾਹਿਬ ਦੀ ਗੱਲ ਤੇ ਅਮਲ ਕਰਨਾ ਹੈ। ਇਨਸ਼ਾਅੱਲਾ ਤੁਸੀਂ ਸਿਹਤਯਾਬ ਹੋ ਜਾਓਗੇ। ਸੁਲੇਮਾਨ ਸਾਹਿਬ
2: ਜੀ,
1: ਪ੍ਰੋਗਰਾਮ ਦੀ ਅਗਲੀ ਈਮੇਲ ਜਿਹੜੀ ਆਰਿਫ ਸਲੀਮ ਸਾਹਿਬ ਨੇ ਤਹਿਰੀਰ ਕੀਤੀ ਹੈ
2: ਜੀ,
1: ਫਰਮਾਂਦੇ ਨੇ ਕਿ ਜਨਾਬੇ ਅਲੀ, ਮੈਂ ਇੱਕ ਕੈਮੀਕਲ ਫੈਕਟਰੀ ਵਿੱਚ ਮੁਲਾਜ਼ਮ ਹਾਂ ਤੇ ਕੈਮੀਕਲ ਦੀ ਵਜ੍ਹਾ ਤੋਂ ਮੈਨੂੰ ਸਾਹ ਦੀ ਤਕਲੀਫ ਹੋ ਗਈ ਹੈ। ਰਾਤ ਨੂੰ ਤੇ ਬਹੁਤ ਹੀ ਜ਼ਿਆਦਾ ਤਕਲੀਫ ਹੁੰਦੀ ਹੈ, ਮੈਂ ਕਾਫੀ ਇਲਾਜ ਵੀ ਕਰਵਾਇਆ ਲੇਕਿਨ ਮੁਕੰਮਲ ਆਰਾਮ ਨਹੀਂ ਆਉਂਦਾ। ਬਰਾਏ ਕਰਮ ਕੋਈ ਅੱਛੀ ਜਿਹੀ ਦਵਾਈ ਪਾਰਸਲ ਕਰ ਦਿਓ।
2: ਆਰਫ ਭਾਈ, ਮੇਰੀ ਇਬਤਦਾਈ ਤਸ਼ਖੀਸ ਇਹ ਵੇ ਕਿ ਤੁਹਾਨੂੰ ਦਮੇ ਦੀ ਪ੍ਰੋਬਲਮ
1: ਹੋਏ ਹੋਏ ਹੋਏ,
2: ਲੇਕਿਨ ਹਤਮੀ ਤਸ਼ਖੀਸ ਉਦੋਂ ਹੀ ਹੋਵੇਗੀ ਜਦੋਂ ਤੁਸੀਂ ਆਪ ਦਵਾਖਾਨੇ ਤੇ ਆਓਗੇ ਤੇ ਮੁਕੰਮਲ ਚੈੱਕਅਪ ਤੋਂ ਬਾਅਦ ਹੀ ਕੋਈ ਰਾਏ ਕਾਇਮ ਹੋਏਗੀ। ਮੇਰੇ ਭਾਈ, ਤੁਸੀਂ ਪਰੇਸ਼ਾਨ ਨਾ ਹੋਵੋ, ਹਰ ਬਿਮਾਰੀ ਇਲਾਜ ਮੰਗਦੀ ਹੈ ਤੇ ਇਲਾਜ ਤੋਂ ਬਾਅਦ ਹੀ ਸ਼ਫਾ ਮੰਦੀ ਦੀ ਉਮੀਦ ਕੀਤੀ ਜਾ ਸਕਦੀ ਹੈ। ਤੁਸੀਂ ਵੀ ਇਲਾਜ ਕਰਾਓ, ਸੋਹਣਾ ਰੱਬ ਕਰਮ ਫਰਮਾਏਗਾ
1: ਇਨਸ਼ਾਅੱਲਾ ਤਾਲਾ ਜੀ, ਕਿਉਂ ਨਹੀਂ। ਸੁਲੇਮਾਨ ਸਾਹਿਬ
2: ਜੀ,
1: ਦਮ ਦਮ ਆਦਮ ਤੇ ਹੋ ਗਿਆ,
2: ਹਾਂਜੀ,
1: ਤੇ ਹੁਣ ਪੇਸ਼ ਕਰ ਰਹੀ ਹਾਂ ਇੱਕ ਕਰਾਰੀ ਤੇ 12 ਮਸਾਲੇਦਾਰ ਈਮੇਲ ਜਿਹਨੇ ਮੇਦਰ ਨੂੰ ਵੀ ਕਰਾਰਾ ਕਰ ਦਿੱਤਾ ਹੈ। ਹਨੀਬ ਭੱਟ ਸਾਹਿਬ ਲਿਖਦੇ ਨੇ ਕਿ ਜਨਾਬੇ ਅਲੀ, ਮੈਂ ਜਿਹੜੀ ਨਾ ਮਿਰਚ ਮਸਾਲੇ ਵਾਲੀ ਗਜ਼ਾ ਦਾ ਬਹੁਤ ਹੀ ਸ਼ੌਕੀਨ ਹਾਂ
2: ਜੀ,
1: ਖਾਣ ਵਿੱਚ ਜਦੋਂ ਤੱਕ ਮਿਰਚਾਂ ਤੇ ਗਰਮ ਮਸਾਲਾ ਨਾ ਹੋਵੇ ਮੈਨੂੰ ਸਵਾਦ ਹੀ ਨਹੀਂ ਆਉਂਦਾ। ਮੈਂ ਕੜਾਈ ਗੋਸ਼ਤ ਤਕਰੀਬਨ ਰੋਜ਼ਾਨਾ ਹੀ ਖਾਣਾ, ਲਓ ਦੇਖੋ ਸਾਡੇ ਨਾਲ ਤੇ ਉਹ ਚੰਗਾ ਰਿਹਾ, ਤੇ ਉਹ ਵੀ ਬਾਜ਼ਾਰੋਂ। ਮੈਨੂੰ ਜ਼ਿਆਦਾ ਮਿਰਚਾਂ ਖਾਣ ਦੀ ਵਜ੍ਹਾ ਨਾਲ ਤਜ਼ਾਬੀਅਤ ਤੇ ਬਦ ਹਜ਼ਮੀ ਦੀ ਤਕਲੀਫ ਹੋ ਗਈ ਹੈ, ਸੀਨੇ 'ਚ ਜਲਨ ਰਹਿੰਦੀ ਹੈ, ਹਾਏ ਹਾਏ, ਤੇ ਮੂੰਹ ਪੱਕ ਜਾਂਦਾ ਹੈ। ਥੋੜਾ ਜਿਹਾ ਖਾਵਾਂ ਤੇ ਬੜੀ ਦੇਰ ਤੀਕਰ ਖੱਟੀਆਂ ਡਕਾਰ ਆਉਂਦੀਆਂ ਨੇ, ਮੂੰਹ ਦਾ ਜ਼ਾਇਕਾ ਕੜਾ ਹੋ ਗਿਆ ਹੈ ਤੇ ਭੁੱਖ ਬਿਲਕੁਲ ਨਹੀਂ ਲੱਗਦੀ, ਜਿਸਮਾਨੀ ਕਮਜ਼ੋਰੀ ਬਹੁਤ ਜ਼ਿਆਦਾ ਹੋ ਗਈ ਹੈ। ਬਰਾਏ ਕਰਮ ਮੇਰੇ ਲਈ ਕੋਈ ਐਸੀ ਦਵਾਈ ਪਾਰਸਲ ਕਰ ਦਿਓ ਕਿ ਮੇਰਾ ਮੇਦਾ ਠੀਕ ਹੋ ਜਾਏ।
2: ਹਨੀਫ ਭਾਈ, ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਤੁਹਾਨੂੰ ਆਪਣੀ ਬਿਮਾਰੀ ਦੀ ਵਜ੍ਹਾ ਮਾਲੂਮ ਹੈ,
1: ਬਿਲਕੁਲ,
2: ਤੇ ਤੁਸੀਂ ਆਪਣੀ ਬਿਮਾਰੀ ਨੂੰ ਵੀ ਜਾਣਦੇ ਹੋ, ਬਸ ਤਸ਼ਖੀਸ ਵਿੱਚ ਥੋੜੀ ਜਿਹੀ ਕਮੀ ਰਹਿ ਗਈ ਹੈ। ਉਹ ਇਹ ਵੇ ਕਿ ਤੁਹਾਨੂੰ ਮੇਦੇ ਦੇ ਨਾਲ ਨਾਲ ਜ਼ੋਫੇ ਜਿਗਰ ਦਾ ਵੀ ਮਸਲਾ ਹੈ ਤੇ ਇਹ ਸਭ ਕੁਝ ਬੇਤੁਕੀ ਤੇ ਬੇਤਦਾਲ ਗਜ਼ਾ ਦਾ ਨਤੀਜਾ ਹੈ। ਮੇਰੇ ਮੋਹਤਰਮ ਭਾਈ, ਗਜ਼ਾਈ ਬੇਤਦਾਲੀ ਕਦੀ ਵੀ ਕੁਵਤ ਦਾ ਸਬਬ ਨਹੀਂ ਹੁੰਦੀ ਬਲਕਿ ਦੂਜੀ ਬਿਮਾਰੀ ਨਾਲ ਸਬਬ ਬਣਦੀ ਹੈ।
1: ਬਿਲਕੁਲ ਸਹੀ,
2: ਹੁਣ ਤੁਸੀਂ ਬਿਲਕੁਲ ਸਾਦਾ ਗਜ਼ਾ ਜਿੰਦੇ ਚ ਸਬਜ਼ੀ ਤੇ ਦਾਲ ਜ਼ਿਆਦਾ ਹੋਵੇ ਇਸਤੇਮਾਲ ਕਰਨੀ ਹੈ ਤੇ ਖਾਣ ਤੋਂ ਬਾਅਦ ਹਲਕੀ ਫੁਲਕੀ ਚਹਿਲ ਕਦਮੀ ਜ਼ਰੂਰ ਕਰਨੀ ਹੈ।
1: ਬਿਲਕੁਲ ਜ਼ਰੂਰ,
2: ਬਾਜ਼ਾਰੀ ਖਾਣੇ, ਮਿਰਚ ਮਸਾਲੇ ਤੇ ਬੇਕਰੀ ਦੀ ਮਸਨੂਆ ਸਮੇਤ ਬਿਲਖਸੂਸ ਫਾਸਟ ਫੂਡ ਤੋਂ ਪਰਹੇਜ਼ ਕਰਨਾ ਹੈ। ਮੈਂ ਤੁਹਾਡੇ ਲਈ ਦਵਾਈ ਪਾਰਸਲ ਕਰਾਈ ਹੈ ਜਿਹੜੀ ਮੇਦੇ ਤੇ ਜਿਗਰ ਦੇ ਨਿਜ਼ਾਮ ਨੂੰ ਦਰੁਸਤ ਕਰੇਗੀ, ਗਜ਼ਾ ਨੂੰ ਹਜ਼ਮ ਕਰਕੇ ਜੁਜ਼ੇ ਬਦਨ ਬਣਾਏਗੀ ਤੇ ਇਨਸ਼ਾਅੱਲਾ ਤੁਸੀਂ ਮੁਕੰਮਲ ਤੌਰ ਤੇ ਸਿਹਤਯਾਬ ਹੋ ਜਾਓਗੇ
1: ਇਨਸ਼ਾਅੱਲਾ ਤਾਲਾ, ਜ਼ਰੂਰ ਠੀਕ ਹੋਣਗੇ ਤੇ ਫੇਰ ਮੁੜ ਕੇ ਕੜਾਈ ਤੇ ਉਹ ਵੀ 12 ਮਸਾਲਿਆਂ ਵਾਲੀ ਖਾਣਗੇ। ਮੇਰੇ ਭਾਈ, ਹੁਣ ਤੁਸੀਂ ਖੁਰਾਕ ਤੇ ਹੱਥ ਜ਼ਰਾ ਹੌਲਾ ਹੀ ਰੱਖਣਾ, ਪਹਿਲਾਂ ਹੀ ਮਹਿੰਗਾਈ ਦਾ ਜ਼ਮਾਨਾ ਹੈ। ਸੁਲੇਮਾਨ ਸਾਹਿਬ, ਨਸਦੇ ਨਸਦੇ ਆਖਰੀ ਈਮੇਲ ਹਾਜ਼ਰ ਹੈ ਜਿਹੜੀ ਮਿਸਿਸ ਫਰੀਦਾ ਸਲੀਮ ਸਾਹਿਬਾਂ ਨੇ ਤਹਿਰੀਰ ਕੀਤੀ ਹੈ। ਲਿਖਦੀਆਂ ਨੇ ਕਿ ਮੈਨੂੰ ਮੁਹਾਸੇ ਨਿਕਲਦੇ ਨੇ ਤੇ ਚਿਹਰੇ ਤੇ ਛਾਈਆਂ ਦਾ ਇੱਕ ਨਿਸ਼ਾਨ ਵੀ ਬਣ ਗਿਆ। ਮੈਂ ਬਹੁਤ ਮਹਿੰਗੀਆਂ ਦਵਾਈਆਂ ਤੇ ਇੰਪੋਰਟਡ ਕਰੀਮਾਂ ਇਸਤੇਮਾਲ ਕਰ ਚੁੱਕੀ ਹਾਂ ਲੇਕਿਨ ਕੋਈ ਫਾਇਦਾ ਨਹੀਂ ਹੋਇਆ। ਮੇਰੀ ਸਕਿਨ ਬਹੁਤ ਜ਼ਿਆਦਾ ਡਰਾਏ ਤੇ ਮੈਂ ਆਪਣੀ ਇੱਕ ਕਜ਼ਨ ਦੇ ਮਸ਼ਵਰੇ ਤੇ ਤੁਹਾਨੂੰ ਖਤ ਲਿਖਿਆ ਹੈ ਤੇ ਮੈਨੂੰ ਉਮੀਦ ਹੈ ਕਿ ਤੁਹਾਡੀ ਦਵਾਈ ਨਾਲ ਮੇਰਾ ਜਿਹੜਾ ਨਾ ਇਹ ਮਸਲਾ ਬਿਲਕੁਲ ਠੀਕ ਹੋ ਜਾਏਗਾ। ਬਰਾਏ ਮਿਹਰਬਾਨੀ ਮੇਰੇ ਲਈ ਕੋਈ ਬਿਹਤਰੀਨ ਦਵਾਈ ਪਾਰਸਲ ਕਰਾ ਦਿਓ। ਸ਼ੁਕਰੀਆ।
2: ਭੈਣ ਜੀ, ਕਿਲ ਮੁਹਾਸੇ ਤੇ ਛਾਈਆਂ ਦੀ ਬੁਨਿਆਦੀ ਵਜ੍ਹਾ ਬਲੱਡ ਦੀ ਗੈਰ ਤਬਈ ਹਿੱਦਤ ਹੈ ਜਿਹੜੀ ਅਮੂਮਨ ਫਾਸਲ ਮਾਦਿਆਂ ਦੇ ਜ਼ਰੀਏ ਹੁੰਦੀ ਹੈ।
1: ਬਿਲਕੁਲ ਸਹੀ,
2: ਤੁਸੀਂ ਤੇਜ਼ ਮਿਰਚ ਮਸਾਲੇ ਤੇ ਖੱਟੀ ਚੀਜ਼ਾਂ ਤੋਂ ਪਰਹੇਜ਼ ਕਰੋ। ਮੈਂ ਤੁਹਾਡੇ ਲਈ ਦੋ ਕਿਸਮ ਦੀ ਦਵਾਈ ਪਾਰਸਲ ਕਰਾਈ ਹੈ, ਇੱਕ ਖਾਣ ਵਾਲੀ ਤੇ ਇੱਕ ਚਿਹਰੇ ਤੇ ਲਗਾਉਣ ਵਾਲੀ। ਇਹਨਾਂ ਦਵਾਈਆਂ ਨਾਲ ਬਲੱਡ ਸਾਫ਼ ਹੋ ਜਾਏਗਾ ਤੇ ਇਨਸ਼ਾਅੱਲਾ ਥੋੜੇ ਅਰਸੇ ਦੇ ਇਲਾਜ ਤੋਂ ਬਾਅਦ ਕਿਲ ਮਾਸੇ ਤੇ ਛਾਈਆਂ ਤੋਂ ਨਿਜਾਤ ਮਿਲ ਜਾਏਗੀ
1: ਇਨਸ਼ਾਅੱਲਾ ਤਾਲਾ, ਇਨਸ਼ਾਅੱਲਾ ਤਾਲਾ। ਸੁਲੇਮਾਨ ਸਾਹਿਬ
2: ਜੀ,
1: ਪ੍ਰੋਗਰਾਮ ਖਤਮ ਹੋਣ ਦੀ ਟੱਲੀ ਵੱਜ ਗਈ ਹੈ। ਸੁਲੇਮਾਨ ਸਾਹਿਬ, ਮੈਂ ਤੁਹਾਡੀ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਸਾਡੇ ਪ੍ਰੋਗਰਾਮ ਦੀ ਸ਼ਾਨ ਵਧਾਈ, ਤੁਹਾਡਾ ਸ਼ੁਕਰੀਆ।
2: ਸਹਿਮਾ ਜੀ, ਤੁਹਾਡਾ, ਸੋਹਣੇ ਭੈਣ ਭਰਾਵਾਂ ਦਾ ਤੇ ਪ੍ਰੋਗਰਾਮ ਦੀ ਸਾਰੀ ਟੀਮ ਦਾ ਵੀ ਬਹੁਤ ਬਹੁਤ ਸ਼ੁਕਰੀਆ
1: ਜੀ। ਬੜੀ ਮਿਹਰਬਾਨੀ। ਸੋਹਣੇ ਭੈਣ ਭਰਾਓ, ਪਾਕਿਸਤਾਨ ਦੇ ਮਾਇਨਾਸ ਤਬੀਬ ਜਨਾਬ ਪ੍ਰੋਫੈਸਰ ਸੁਲੇਮਾਨ ਸਾਹਿਬ ਦੇ ਕਾਮਯਾਬ ਇਲਾਜ ਤੋਂ ਫਾਇਦਾ ਉਠਾਉਣ ਲਈ ਅੱਜ ਹੀ ਦਵਾਖਾਨਾ ਤੇ ਆਓ ਤੇ ਸਾਡਾ ਪਤਾ ਤੇ ਫੋਨ ਨੰਬਰ ਨੋਟ ਕਰ ਲਓ। ਸੁਲੇਮਾਨ ਦਵਾਖਾਨਾ, ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਲ ਮੀਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 042-377-2760, ਯਾਨੀ 042-377-2710, ਮੋਬਾਈਲ ਨੰਬਰ ਹੈ 03004142608, ਯਾਨੀ 03004142608, ਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com। ਜੀ ਸੋਹਣੇ ਭੈਣ ਭਰਾਓ, ਇਹਦੇ ਨਾਲ ਹੀ ਆਪਣੀ ਮੇਜ਼ਬਾਨ ਸਾਇਮਾ ਨੂੰ ਇਜਾਜ਼ਤ ਦਿਓ, ਆਪਣਾ ਰੱਖਣਾ ਬਹੁਤ ਸਾਰਾ ਖਿਆਲ ਇਸ ਤਾਕੀਦ ਦੇ ਨਾਲ ਹੀ ਅਗਲੇ ਪ੍ਰੋਗਰਾਮ ਤੀਕਰ ਅੱਲਾ ਹਾਫਿਜ਼।
0: ਸੁਣਦੇ ਰਹੀਏ FM 101।